0: ਉਹ ਤੇ ਫੋਨ ਮੇਕਅਪ ਫਾਈਨਾਂਸ ਸੀ ਨੰਦੇ ਖਾਬੋਂ ਨੀ ਕਰੇ ਕੋ ਦਿਖਾਣੇ ਬੋਂ ਕਰਕੇ ਕਨੋ ਆਨੇ ਕੇ ਤੇ ਫਾਈਵ ਅਪ ਯੋਨ ਤੇ ਤੇ ਬੁਈ ਤਾਰਾ ਕੇ ਤੇ ਮੇ ਬੁਈ ਤਾਰਾ ਦੇ ਉਰੀ ਚਾਰਜ ਤੇ ਫੋਰ ਅਪ ਯੋਨ ਦੇ ਬੁਈ ਤਾਰਾ ਤੇ ਥਰੀ ਅਪ ਯੋਨ ਦੇ ਬੁਈ ਨੰਤਾਰਾ ਕੇ ਤੇ ਮੇ ਦੋ ਨੰਤਾਰਾ ਦੇ ਉਰੀ ਚਾਰਜ ਆ ਤੇ ਚੂਅਪ ਯੋਨ ਦੇ ਵੋ ਕੇ ਤੇ ਨੂੰ ਨੰਤਾਰਾ ਨਾ ਕੋ ਨੂੰ ਨੰਤਾਰਾ ਆ ਨੈਟ ਮਨੀ ਇਬ ਕਿੰ ਦੋ ਨੰਤਾਰਾ ਆ ਤੇ ਨੂੰ ਨੰਤਾਰਾ ਇਨ ਬੈਨ ਦੇ ਨਾ ਦੋ ਨਾ ਦੇ ਬੋਂ ਤੇ ਨੋ ਵਨ ਰੀਚਾਰਜ ਇਨ ਬੈਨ ਦੇ ਨਾ ਵੋ ਦੇ ਬੋਂ ਤੇ ਬੁਈ ਨਾ ਆ ਤੇ ਬੁਈ ਮੇ ਦੋ ਨਾ ਰੀਚਾਰਜ ਇਨ ਬੈਨ ਦੇ ਨਾ ਇਬ ਕਿੰ ਦੇ ਲੋ ਦੇ ਬੋਂ ਆ ਵਾਈ ਤੇ ਵੋ ਬੁਈ ਨੰਤਾਰਾ ਇਬ ਕਿੰ ਇਸ਼ੂ ਦੇ ਬੋਂ ਆ ਵਾਈ ਕਰ ਜੋ ਨਰੀ ਅਰ ਤੇ ਬੁਈ ਨੰਤਾਰਾ ਆ ਤੇ ਮੇ ਬੁਈ ਨੰਤਾਰਾ ਦੇ ਰੀਚਾਰਜ ਅਰ ਨਾ ਕੋ ਨਾ ਨ ਬੈਨ ਦੇ ਨਾ ਇਨ ਨੋ ਤੇ ਬੁਈ ਨਾ ਦੇ ਬੋਂ ਇਰੀ ਬੋ ਰੋਈ ਅ ਕਿ ਕੋ ਨਾ ਖੈ ਲੈ ਕਿ ਨੋ ਯੇ ਨਾ ਕਰੀ ਨਾ ਕਿ ਨਾ ਦੇ ਮੇਕਾ ਫਾਈਨਾਂਸਾ
1: Holy pass. Nora ngai te buru roi yonte holy pass.
0: Kareki am tata e ke sana. Awa ke tibili ke bona na. Sin to mona tara bona. Iranun te wana te bon. Ori ang kai sta to mona to mona to mona te bon. E bugeni kare nam te buru roi yei. Iri sua aki pona kai reki na koi yei. One home.